0: ਡਰਾਈਵਰ ਵੱਲੋਂ ਦਿਲ ਖੋਲ ਕੇ ਸਾਡਾ ਸਵਾਗਤ ਹੈ ਅੱਜ ਮਿਊਜ਼ਿਕ ਅਵਾਰਡ ਦੇ ਵਿੱਚ।
1: ਥੈਂਕ ਯੂ।
0: ਕਿਹੋ ਜਿਹਾ ਲੱਗ ਰਿਹਾ ਮੇਰੇ ਖਿਆਲ ਪਹਿਲੀ ਦਫਾ ਤੁਸੀਂ ਇੱਧਰ ਆ ਰਹੇ ਹੋ ਸਾਡੇ ਅਵਾਰਡ ਦੇ ਵਿੱਚ?
1: ਹਾਂਜੀ ਜੀ, ਸਾਨੂੰ ਬਹੁਤ ਵਧੀਆ ਲੱਗ ਰਿਹਾ ਤੋ ਅਸੀਂ ਉਮੀਦ ਕਰਦੇ ਹਾਂ ਕਿ